0: ਸਵਿੰਗ ਬਾਡੀ ਪੈਰ ਸਕਾਨਾ ਸਿਰਫ ਰੇਡੀਓ ਮਾਨਵ ਰਚਨਾ 107.8 FM ਪਰ ਫੀਲ ਗੁੱਡ ਫੀਲ ਲਾਈਵ
1: ਜਵਾਲਾ ਸਮੁੰਦਰ ਕੀ ਲਹਿਰੋਂ ਕੋ ਦੇਖੋ ਜੋ ਬਾਰ ਬਾਰ ਹਮਾਰੇ ਕਰੀਬ ਆਕਰ ਜੈਸੇ ਕਹਿ ਰਹੀ ਹੂੰ ਕਿ ਆਓ ਹਮਾਰੇ ਕੰਧੋਂ ਪੇ ਬੈਠ ਜਾਓ ਤਾਕਿ ਹਮ ਤੁਮੇ ਤੁਹਾਰੇ ਦੇਸ਼ ਤੁਹਾਰੇ ਘਰ ਲੈ ਚਲੇ ਔਰ ਮੈਂ ਇਨਸੇ ਕਹਿ ਰਹਾ ਹੂੰ ਕਿ ਸਿਰਫ ਦੋ ਦਿਨ ਔਰ ਬੇਚਾਰੇ ਡਾਕਟਰ ਨੇ ਹਮਾਰੇ ਲਈ ਕਿਸ਼ਤੀ ਤਿਆਰ ਕਰਵਾਈ ਹੈ ਜਿਸੇ ਹਮ ਤੁਹਾਰੇ ਕੰਧੋਂ ਪਰ ਰੱਖ ਕਰ ਨਾਚਦੇ ਕੂਦਦੇ ਆਪਣੇ ਘਰ ਚਲੇ ਜਾਏਂਗੇ
2: ਔਰ ਮੈਂ ਇਹ ਕਹਿ ਰਹੀ ਹੂੰ ਭਗਵਾਨ ਨੇ ਹਮੇ ਨਯਾ ਜਨਮ ਦਿਆ ਹੈ ਨਈ ਧਰਤੀ ਨਯਾ ਘਰ ਦਿਆ ਹੈ ਹਮ ਕਿਉਂ ਨਾ ਪਿਆਰ ਮੇ ਗੁਮਸੁਮ ਆਪਣੇ ਸਾਰੇ ਜਨਮ ਇਸੀ ਜਜ਼ੀਰੇ ਪੇ ਗੁਜ਼ਾਰ ਦੇ ਜਹਾਂ ਸੇ ਹਮੇ ਕੋਈ ਅਲਗ ਨਾ ਕਰ ਸਕੇ
1: ਜਵਾਲਾ ਹਮੇ ਕੋਈ ਅਲਗ ਨਹੀਂ ਕਰ ਸਕਤਾ ਕੋਈ ਨਹੀਂ
2: ਤੁਮ ਉਸ ਕਮੀਨੇ ਦੀਵਾਨ ਕੋ ਨਹੀਂ ਜਾਣਦੇ ਭਾਰਤ ਔਰ ਮੇਰੇ ਸੀਧੇ ਸਾਧੇ ਪਿਤਾ ਜੀ ਕੋ ਵੀ ਨਹੀਂ ਜਾਣਦੇ ਵਹਾਂ ਪਹੁੰਚਤੇ ਹੀ ਜ਼ਬਰਦਸਤੀ ਮੇਰੀ ਸ਼ਾਦੀ ਦੀਵਾਨ ਸੇ ਕਰ ਦੀ ਜਾਏਗੀ
1: ਐਸਾ ਕਭੀ ਨਹੀਂ ਹੋ ਸਕਤਾ ਜਵਾਲਾ ਮੇਰੀ ਜ਼ਿੰਦਗੀ ਕੋਈ ਮੇਰੇ ਸੇ ਛੀਨ ਨਹੀਂ ਸਕਤਾ
2: ਤੋ ਫਿਰ ਇੱਕ ਵਾਅਦਾ ਕਰੋ
1: ਮੇਰੀ ਜਾਨ ਮੰਗ ਲੋ ਜਾਨ ਮੇਰੀ
2: ਸਿਰਫ ਇਤਨਾ ਵਾਅਦਾ ਕਿ ਆਪਣੇ ਦੇਸ਼ ਪਹੁੰਚਣੇ ਕੇ ਬਾਅਦ ਤੁਮ ਮੁਝੇ ਇੱਕ ਪਲ ਵੀ ਆਪਣੇ ਸੇ ਜੁਦਾ ਨਹੀਂ ਕਰੋਗੇ ਇਤਨਾ ਯਾਦ ਰੱਖੋਗੇ ਕਿ ਰਾਜਕੁਮਾਰੀ ਚਿੱਤਰਲੇਖਾ ਮਰ ਚੁੱਕੀ ਹੈ ਔਰ ਤੁਹਾਰੀ ਜਵਾਲਾ ਜ਼ਿੰਦਾ ਹੈ ਸਿਰਫ ਤੁਹਾਰੇ ਲਈ
1: ਜਵਾਲਾ ਇਹ ਮੇਰਾ ਵਾਅਦਾ ਹੈ